0: ਓਏ ਜਾਣਦਾ ਨੀ ਮੈਨੂੰ, ਨੇਹਾ ਕੱਕੜਾ ਮੈਂ।
1: The Bollywood Session, your daily dose of Bollywood hits.
2: Hear it at 8 a.m. and 6 p.m. every day on SBS South Asian.